0: ਆਇਓ ਤਾਂ ਸੱਤ ਹੀ ਅਕਸ਼ੇ ਪਾਥੋ ਪ੍ਰਚਾਰ ਮੇਰਾ ਹਸਪਰ ਰੇਡੀਓ ਆਦਿ ਖੋਲੇ ਰਸਈ ਕਿਆ
1: ਨਮਸਕਾਰ म देवीराम पराजुली जिरे खोर्सानीको भोकलायो तपाई यतिखेर सुन्दै हुनुहुन्छ आदि खोला एफएम 105.4 मेगा